ਕਦ ਹਾਕੇ ਕਾਰ ਪਰ ਮੈਂ ਉਹਦਾ ਕਾਰ ਦੇਖੋ ਇਹ ਪਾਲਾ ਕਾਰ ਦੇਖੋ ਸੰਗ ਮੈਂ ਨਾ ਚੋਰ ਯਾਰ ਹਮਾਰੇ ਘਰ ਸ਼ਾਦੀ ਪਰ ਉਸ ਨੇ ਭਾਈ ਨਾਰਾਜ਼ ਨਾ ਹੋਈਏ ਹਮਾਰੇ ਘਰ ਸ਼ਾਦੀ।